ਇਕਲੇਗ ਫਾਨ ਵੀ ਦਾਲਵੀ ਤੇ ਬੈ ਮੀ ਹੁੰਗ ਵਿਰ ਰਸਕਲਾਂਗ ਹਜ਼ਰਤੁਮ ਅਜ਼ਾ ਬਕਾਇ ਖੋਫਾਇੰਗ ਮੈਸ ਤੇ ਬੈ ਮੀ ਹੁੰਗ ਮੱਚੰ ਹੁਸ਼ ਹੜਿ ਜਕੰ ਕਸ਼ਵਰੇ ਤੇ ਬੈ ਮੀ ਹੁੰ ਨਾਇ ਤੇ ਬੈ ਮੀ ਹੁੰਗ ਖਾਬ ਫੈਂ ਨੰਦੀ ਫਾਵਾ ਬੁਧੁ ਥਕਾ ਮੇਦੁ ਤੇ ਬੈ ਮੀ ਹੁੰ ਤਿਮੰ ਖਲੇ ਫਾਨਾ ਜਦਲੁ ਕੁਰਨੀ ਹਿਯੇ ਇਤਕੇਚੰ ਅਲੁਕੰ ਕੁਰਮ ਇਵਿਸ ਹੁਜਤ ਅੱਲਾਹੁ ਬਾਵੈ ਨੁਲਵਤੇ ਫਹੇ ਤੇ ਬੈ ਮੀ ਹੁੰ ਇੰਤਜ਼ਾਰ ਕੁਰਾਸ਼ ਤਿਮੰ ਖਲੇ ਫਾਨੁਸ ਤੇ ਬੈ ਮੀ ਹੁੰ ਨਾਇਕੁ ਇੰਤਜ਼ਾਰ ਕੁਰਾ ਮੀ ਹੁੰਗ ਤੇਰੇ ਵਾ ਹੁਸ਼ੀ ਮੇ

0: قال رسول الله صلى الله عليه وسلم إن الذي ليس في جوفه شيء من القرآن كالبيت الخرب رواه الترمذي
1: মানে রাসূলুল্লাহ সাল্লাল্লাহু আলাইহি ওয়াসাল্লাম হাদিস কুরবিয়ে এমি হেগ্গে হিতুগা কীরিত কুরআন মিমবারে দসওয়েফা নুয়া মি হেগ্গে মিসাল কি বীরানা ওয়েফাওয়া গেগ্গে মিসালে
2: ਮੀ ਦਿਵੇ ਰਾਜੇ ਗੜ ਦਿਵੇ ਰਾਜੇ ਗੜੂ ਫਤਿਹ ਹਤਰੂ ਗੜੇ ਸਾਲਿਸ ਦੇ ਮਿੰਟ ਕੋ ਮਿਗਨ ਸਤੇਨੀ ਮੇਰੇ ਗ ਫਤਿਸ ਨਮਾਦ ਵਗਤੂ ਗੇ ਬੰਗਿਆ ਬੰਗੇ ਦਵਾ
3: ਅੱਲਾਹੁ ਅਕਬਰ ਅੱਲਾਹ